ਦੇ ਦੇ ਤੂੰ ਮੂਹ ਭਈ ਦੇ ਦੇਰ ਮੇਰੇ ਸੱਚ ਸਮਾਜ ਤੋਹੇ ਆਏ ਨਾ ਲਾਜ ਤੂਹੇ ਦਗਾਬਾਜ ਦਗਾਬਾਜ ਧਕ ਧਕ ਧਕ ਧਕ ਧਕ ਧੜ ਕੇ ਜੀਆ ਥਰ ਥਰ ਥਰ ਥਰ ਥਰ ਕਾਂਪ ਗਿਆ ਥਰ ਪੱਤ ਸਿੱਪਿਆ ਹਟ ਜਾ ਹਟ ਜਾ ਹਟ ਜਾ।